0: ਯੋਗਜਰਕ ਲਈ ਚੇਵੇਮਾ
1: ਨਜੇ ਫਿਦਾ ਥਾਜਰੀ ਫੰਫਮ ਲਾਂਗ ਦ ਲੈਂਸਿੰਸੀ
0: ਫਨੀ ਫਨੀ ਚੇਵੇਮਾ
1: ਇਨਾਉ ਨਸੀ ਹੋਰਮਗੀ ਅਹਾਨ ਬਸਿਦੀ ਸਿਨਾਮ ਅਚੌਬਸਿੰਗਦਗੀ ਪੇਨਾਗੀ ਸਹੇਕ ਅਮਾ ਤਾਮਿਨਸੀ ਸਕਪੀ ਗਦੌਰੀਬ ਮਤਾਂਗ ਅਸੀਨਾ ਮੋਇਰਾਂ ਕੰਗਲੇ ਇਰੋਲ ਦ ਪੁਰੇਮਬਨਾ ਸਲਾਂਗ ਦ ਲੋਇਪੋਤ ਥੌਬਗੀ ਮਤਾਂਗ ਅਸੀਨੀ ਮਸੀ ਥੋਰਮਗੀ ਅਹਾਨ ਬ ਓਇਨਾ ਤਾਮਿਨਸੀ
0: ਤਾਮਿਨਸੀ ਚੇਬੇਮਾ